ਸਾਵਚੇਤ ਬੀਜਾਂ ਦੀ ਉਪਲਬਧਤਾ ਤੈਅ ਕਰਨ ਬਾਬਤ ਪੌਨੇ 2 ਲੱਖ ਕੁਇੰਟਲ ਰੋ ਬੀਜ ਭੰਡਾਰ ਤਿਆਰ ਔਰ ਰਾਸ਼ਟਰੀ ਮਹਿਲਾ ਆਯੋਗ ਸ਼੍ਰੀ ਗੰਗਾਨਗਰ ਮਾਏ ਨਾਬਾਲਿਗ ਟਾਬਰੀ ਸਾਗੇ ਯੌਨ ਦੁਰਾਚਾਰ ਰਾ ਮਾਮਲਾ ਮਾਏ ਸੰਗਿਆਨ ਲੀਨੋ 15 ਦਿਨ ਮਾਏ ਰਪਟ ਮੰਗੀ। ਸਮਾਚਾਰਾਂ ਸਾਗੇ ਮੈਂ ਸੁਦਰਸ਼ਨ ਨਾਹਰ ਅਰਬ ਸਮਾਚਾਰ ਵਿਗਤਵਾਰ। ਕੇਂਦਰੀ ਸੜਕ ਪਰਿਵਹਨ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਆਜ ਦਿੱਲੀ ਮੁੰਬਈ ਐਕਸਪ੍ਰੈਸ ਵੇ ਰੋ ਦੌਰੋ ਕੀਨੋ ਵੈ ਸੜਕ ਰੀ ਗੁਣਵੱਤਾ ਐਕਸਪ੍ਰੈਸ ਵੇ ਮਾਥੇ ਹਿਫਾਜ਼ਤ ਰੀ ਵਿਵਸਥਾ ਔਰ ਮੁਸਾਫਿਰਾਂ ਰਾ ਸੁਬਿਤਾਓ ਜੁੜਿਆ ਹਾਲਾਤ ਰੋ ਜਾਇਜ਼ੋ ਲੀਨੋ। ਕੇਂਦਰੀ ਮੰਤਰੀ ਦਿੱਲੀ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧਿਕਰਨ ਔਰ ਮੰਤਰਾਲੇ ਰਾ ਆਲਾ ਅਹਿਲਕਾਰਾਂ ਸਾਗੇ ਦੌਰੋ ਕੀਨੋ ਵੈ ਐਕਸਪ੍ਰੈਸ ਵੇ ਮਾਥੇ ਸੜਕ ਹਾਦਸਾਂ ਦੀ ਤਾਦਾਦ ਮਾਏ ਕਮੀ ਲਾਵਣ ਰਾ ਉਪਾਇਆਂ ਰਾ ਬਾਰਾ ਮਾਏ ਚਰਚਾ ਕੀਨੀ। ਇਸ ਦੌਰਾਨ ਹਾਦਸਾਂ ਦੀ ਸ਼ੰਕਾ ਵਾਲੀ ਠੋੜਾਂ ਦੀ ਪਛਾਣ ਔਰ ਹਿਫਾਜ਼ਤੀ ਮਾਨਕਾਂ ਦੀ ਪਾਲਣਾ ਔਰ ਕਰੜਾਈ ਕਰਾਵਣ ਰਾ ਬਾਰਾ ਮਾਏ ਚਰਚਾ ਕਰੀ ਜੀ। ਅਲਵਰ ਜ਼ਿਲ੍ਹਾ